ਸਜੇ ਦੀ ਹੁੰਦੀ ਇਬਾਦਤ ਕਨੂੰ ਇੱਕ ਦਿਲ ਪਰਦਾ ਦੀਦਾਰ ਮਿਠਾ ਜੇ ਕੋ ਤਰਫੋਂ ਆਵੇ ਯਾਰ ਦੇ ਉਹ ਸੂਰ ਮਿੱਠਾ।